ਐਨ ਫਰਾਰੀ ਕਾ ਆਏ ਹਾਏ ਕਿਆ ਬਾਤ ਹੈ ਜੀ, ਤੁਸੀਂ ਬੜੀ ਅੱਛੇ ਗਾਣੇ ਸੁਣ ਰਹੇ ਹੋ ਜੀ, ਆਰਜੋ ਰੀਨਾ ਕੇ ਸਾਥ ਕਨੈਕਟ ਹੋ। ਔਰ ਦੇਖੇ ਭਈਆ, ਆਪ ਸੋਚ ਰਹੇ ਨੇ ਭਈਆ ਹਮ ਨਯਾ ਫੋਨ ਲੈ ਲੇ, ਨਯਾ ਫੋਨ ਖਰੀਦ ਲੇ, ਯਾ ਫਿਰ ਹਮੇ ਕਿਸੇ ਕੋ ਗਿਫਟ ਮੇ ਦੇਣਾ ਹੈ, ਤੋ ਬਿਲਕੁਲ ਆਪ ਸਹੀ ਜਗ੍ਹਾ ਪਰ ਕਨੈਕਟ ਹੈ ਆਰਜੋ ਰੀਨਾ ਕੇ ਸਾਥ। ਓਨਲੀ ਓਨ ਐਫ ਐਮ ਮੁਰਾਦਾਬਾਦ 89.6 ਰੇਡੀਓ ਬਜਾਤੇ ਰਹੇ, ਗੁਨਗੁਨਾਤੇ ਰਹੇ ਜੀ। ਔਰ ਸਮੇਂ ਕੀ ਬਾਤ ਕਰੂੰ ਤੋ 6:26 ਹੋ ਚੁਕੇ ਹੈ ਔਰ ਆਪ ਇੰਜੋਏ ਕਰ ਰਹੇ ਹੈ ਇਵਨਿੰਗ ਮਸਤੀ ਸ਼ੋਅ। ਤੋ ਦੇਖੀਏ, ਮੈਂ ਇਹ ਕਹਿ ਰਹੀ ਹੂੰ, ਅਗਰ ਆਪ ਫੋਨ ਖਰੀਦਣੇ ਕੇ ਸ਼ੌਕੀਨ ਹੈ ਯਾ ਫਿਰ ਗਿਫਟ ਕਰਨਾ ਚਾਹਤੇ ਹੈ ਯਾ ਫਿਰ ਆਪ ਇਹ ਸੋਚ ਰਹੇ ਹੋਂਗੇ ਕਿ ਯਾਰ ਮੈਂ ਜੋ ਪੁਰਾਣਾ ਫੋਨ ਹੈ ਨਾ ਉਸਕੋ ਚਲਾ ਚਲਾ ਕਰ ਬੋਰ ਹੋ ਗਿਆ ਹੂੰ ਯਾ ਬੋਰ ਹੋ ਗਈ ਹੂੰ, ਤੋ ਨਯਾ ਫੋਨ ਲੈ ਲੇਤੇ ਹੈ। ਤੋ ਮੈਂ ਕਹਿਤੀ ਹੂੰ ਜਰਾ ਰੁਕ ਜਾਈਏ, ਤਾਰੀਖ ਕਾ ਇੰਤਜ਼ਾਰ ਕਰੀਏ, 12 ਸਤੰਬਰ 12 ਸਤੰਬਰ ਕੇ ਬਾਅਦ ਆਪ ਫੋਨ ਲੈ ਸਕਦੇ ਹੈ ਕਿਉਂਕਿ ਸਸਤਾ ਹੋਣੇ ਵਾਲਾ ਹੈ ਫੋਨ, ਕਿਉਂਕਿ GST ਕਾ ਬੈਠਕ ਹੋਣੇ ਵਾਲਾ ਹੈ 11 ਸਪਟੰਬਰ ਕੋ, ਔਰ ਥੋੜਾ ਸਾ ਫੋਨ ਸਸਤਾ ਹੋਣੇ ਵਾਲਾ ਹੈ, ਤਬ ਆਪ ਖਰੀਦ ਲੀਜੀਏਗਾ। 12 ਸਪਟੰਬਰ ਕੋ ਜਾਈਏ, ਉਸਕੇ ਬਾਅਦ ਜਾਈਏ ਆਪ ਆਰਾਮ ਸੇ ਫੋਨ ਖਰੀਦੀਏ। ਦੇਖੀਏ ਥੋੜਾ ਬਹੁਤ ਤੋ ਸਸਤਾ ਭਈਆ ਹੋ ਜਾਏ ਤੋ ਕਿਆ ਹੀ ਘਾਟਾ ਹੈ, ਮਤਲਬ ਆਰਾਮ ਸੇ ਖਰੀਦ ਲੇਂਗੇ, ਹੈ ਨਾ। ਚਲੀਏ ਫਿਲਹਾਲ ਕੁਛ ਮੈਸੇਜਿਸ ਹੈ ਉਨਕੋ ਵੀ ਸ਼ਾਮਿਲ ਕਰਤੇ ਹੈ।